ਸਿੱਧੂ ਮੂਸੇਵਾਲਾ ਇਹ ਨਾਮ ਪਹਿਚਾਣ ਦਾ ਮੁਹਤਾਜ ਨਹੀਂ ਹੈ। ਇਹ ਨਾਮ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜ ਦੀ ਡੇਟ 'ਚ ਜੇ ਕਿਹਾ ਜਾਵੇ ਨੰਬਰ 1 'ਤੇ ਹੈ, ਇਹਦੇ ਤੋਂ ਕੋਈ ਗਲਤੀ ਨਹੀਂ ਹੈ।